0: ਬੋਲਿਆ
1: ਕੋਈ ਨਾ
0: ਇੱਕੀ ਮੈਂ ਕੁਫਰ ਤੋਲਿਆ
1: ਕੋਈ ਨਾ
0: ਇੱਕੀ ਮੈਂ ਜ਼ਹਿਰ ਘੋਲਿਆ
1: ਕੋਈ ਨਾ ਬਾਈ ਕੋਈ ਨਾ ਬਾਈ ਕੋਈ ਨਾ ਓ ਹੱਟ ਕੇ ਭਲਾ ਜੀ ਬਚ ਕੇ
2: के ए अब्बास ने राज कपूर की चर्चित फिल्मों में से जागते रहो, आवारा, श्री 420, मेरा नाम जोकर, बॉबी और हेना फिल्में लिखी।